0: ਤੇ ਕਿਤਾਬ ਵਜਣਾ
1: ਬੀ ਗਰੀ ਬਾ
0: ਬੀ ਈਸਟ ਬੈਂਡ ਯੂ ਐਸ 90 ਬੀ ਡੋਂਟ ਮੀ ਐਟ ਮੋਲਰ ਪਾਰਕਵੇ ਇਟਸ ਗੋਇੰ ਬੀ ਲੁਇਜ਼ਨ ਅਟੈਂਪਟ ਟੈਗ 213-16-141 ਸਮਿਥ ਐਕਟੈਂਟ ਟੈਗ ਕਮ ਇਨ ਅ ਵਾਈਟ ਨੀਸ ਆਲਸੋ
1: 2 1